ਆਤ ਮਜਬੂਰੀ ਅਥਸ ਤੇ ਖੁਦਕਸ਼ੀ ਅਤੇ ਸੋਚ ਜੇ ਜੋਗ ਭੇਜੇ ਲੈ ਲੁਛੇ ਥੋ ਕਹਿੰਜਾ ਕੁੱਤਾ ਆਹਨ ਸੁਖਿਆ।